ਕਰਨਾ ਅਯੇ ਕਮਨ ਕਵੀ ਕਰ ਅਯੇ ਬੇਤਰ ਬਰ ਨੰਗਾਇਆ ਨੰਨ ਕੋਰ ਕੇ ਰਜਨਨ ਤੇ ਬਤਲੇ ਨਵਰ ਚਨ ਕੇਚ ਅਯੇ ਨਾ ਕੇਚ ਮਤ ਕਰੇ ਅਯੇ ਮਤ ਕਰ ਨਰ ਕੇ ਰਵਰ ਕੇ ਰੰਗੋ ਮ ਬੇਬੀ ਅਯੇ ਹੰਡੇ ਕਨਰੇ ਅਯੇ ਹੰਡਰ